0: Let's count and build carbon-reducing habits. Eat more vegetables and less meat. Buy one less shirt. Raise the aircon temperature by 2 degrees and walk instead of driving petrol cars. If we all build these carbon-reducing habits to save 23 kg of carbon dioxide emissions, approximately what a tree absorbs in a year, it would be like Hong Kong has added 7 million trees. Carbon neutrality starts with you. Visit ecc.org.hk to learn more.
1: Alrighty guys, welcome back. Badhte hain agle requested gaane par. This one is by Amrit Sandhu. Requested by Amrit Sandhu. Hey sir, I hope you will be fine. Sir, can you please play the song Cheek by Mankirat Aulak, dedicated to America by and Pankaj Veer, Nomi Jordan, Pathan, Afnan, Harry Shooter. Enjoy kijiye ye gana. This is Cheek by Mankirat Aulak.
2: ਜੀ ਕੋ ਐਨਰਜੀ ਉਹੀ ਵਰਕਆਊਟ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਹੁਣ ਅੱਜ ਵੀ ਮੈਂ ਸਵੇਰੇ ਮੈਂ 500 ਡੰਡ ਮਾਰੇ ਆ ਠੀਕ ਆ ਮੰਨ ਲਓ ਵਰਕਆਊਟ ਐ ਪੂਰਾ ਸ਼ਰਟ ਪਾਟਣ ਨੂੰ ਹੋਇਆ ਪਿਆ ਕੰਮ ਤੇ ਵਧੀਆ ਮਿਹਨਤ ਕਰ ਰਿਹਾ ਯਾਰ ਫਿਲਮਾਂ ਕਰਨੀਆਂ ਤਕੜੀਆਂ